0: ਗੁਜ਼ਾਰਾ ਉਹ ਦਿਲ ਹੀ ਹੋ ਕੇ ਚੱਲਾਂ ਮੈਨੂੰ ਲੋੜ ਨਹੀਂ ਵੇ ਮੈਂ ਅਰਥਿਆ ਪਾਲੀ ਜਾਣੇ ਮੋੜ ਜਈ ਬਣੀ ਬੱਚੀ ਪਿੰਡੀ ਰੱਪੋ ਤੈਨੂੰ ਵੇ ਨਾ ਸਨਾ ਕੋ ਮੇਰੇ
1: Found this one this week. It's called That Girl and it's Param and Manny Sandhu. Love this one.